ਸਾਨੂੰ ਚੰਨ ਮਾਇਆ ਤੇਰੀ ਠੱਗੀਆਂ ਨੇ ਮਾਰਿਆ। ਜ਼ੈਨ ਜ਼ੁਹੈਬ ਔਰ ਕੁਰਤੁਲੇਨ ਬਲੋਚ ਕੀ ਆਵਾਜ਼ ਮੇ ਸੁਨ ਰਹੇ ਥੇ ਆਪ ਯੇ ਗੀਤ। ਔਰ ਅਬ ਲੇਕਰ ਚਲਤੇ ਹੈਂ ਆਪਕੋ ਆਖਰੀ ਗਾਨੇ ਕੀ ਤਰਫ। ਆਈ ਹੋਪ ਯੂ ਇੰਜੋਏ ਟੁਡੇਜ਼ ਸੈਗਮੈਂਟ ਵਿਚ ਵਾਜ਼ ਸ਼ੋਕੇਸਿੰਗ ਪਾਕਿਸਤਾਨੀ ਸੌਂਗਸ ਐਜ਼ ਅ ਸੈਲੀਬ੍ਰੇਸ਼ਨ ਆਫ ਪਾਕਿਸਤਾਨਸ ਇੰਡੀਪੈਂਡੈਂਸ ਡੇ। ਇਸੀ ਆਖਰੀ ਗਾਨੇ ਕੇ ਸਾਥ ਚਾਹੂੰਗੀ ਆਪਸੇ ਇਜਾਜ਼ਤ ਔਰ ਅਬ ਆਪਸੇ ਅਗਲੇ ਸੈਟਰਡੇ ਕੋ ਹੋਗੀ ਮੁਲਾਕਾਤ ਬਿਟਵੀਨ 3:30 ਐਂਡ 6 PM ਔਰ ਸੰਡੇ ਕੋ 3 to 6 ਕੇ ਦਰਮਿਆਨ। ਦਿਸ ਇਜ਼ ਅਮਰੀਨ ਹਸਨਾਤ ਸਾਈਨਿੰਗ ਆਫ ਫੋਰ ਦਿਲ ਸੇ।